ಕೆಲಿ ಅಂಡ್ ಫೈದಾ ಹುಸೇನ್ ಖಾಸ್ಕೆಲಿ ಸಾಹಬ್ ಅವಾ ಸಲಾಮ ಚೇನ್ ವಾಲೇಕಮ್ ಅಸಲಾಮ್. ಮೊಸನ್ ಖಾಸ್ಕೆಲಿ ಪಕೋಡನ್ ವಾರ ಅವಾ ಸಲಾಮ ಚೇನ್ ವಾಲೇಕಮ್ ಅಸಲಾಮ್. ਜ਼ਬਰਦਸਤ ਸੌਂਗ ਪਲੇ ਕਿਉ ਆ ਵਹਾਂ ਜੇ ਲਾਇ ਉਮੀਦ ਕਰੀ ਤਾਂ ਇਹ ਸੌਂਗ ਅਵਾਂ ਕੇ ਜ਼ਰੂਰ ਪਸੰਦ ਈਂਦੋ ਅਗਰ ਵਣੀ ਤਾਂ ਠੀਕ ਆ ਨਾ ਤਾਂ ਪੋਏ ਸਨਮ ਮਾਰਵੀ ਜੋ ਆਵਾਜ਼ ਆਏ ਇਤਬਾਰ ਕਰੀ ਤੋ ਬਿਨ ਤਾਂ ਸਰੇ ਹੀ ਨਥੀ ਅਈ ਜੇਕੇ ਜੇਕੇ ਦੋਸਤ ਚਵਨ ਪਿਆ ਨੈਕਸਟ ਸੌਂਗ ਅਸਾਂ ਜੇ ਨਾਮ ਤਾਂ ਬਿਲਕੁਲ ਹੀ ਸੌਂਗ ਅਵਾਂ ਸਭਨੀ ਜੇ ਨਾਮ

ਕਿਤੂ ਵੀਰ ਫਲੀਕਾਰ ਰਹੀ ਖੁਸ਼ੀਆਂ ਮਦੀਦ ਚਾਹੁੰਦਾ ਸੀ ਤਾਂ ਕਿ ਪੰਜ ਪ੍ਰੋਗਰਾਮ ਰਸੇ ਰਿਆਣ ਬਿਲਕੁਲ ਆਖਰੀ ਮਰਹਲ ਨੇ ਆਖਰੀ ਲਮਹਨ ਮੇ ਵਕਤ ਜੋ ਐਸਾ ਰਾਤ ਜਾ 8:50 ਥੀ ਚੁਕਾ ਗੋਠ ਝਪਿਓ ਖਾਂ ਅਸਾਂਖੇ ਯਾਦ ਕਿਹਾ ਸਭਾ ਜਿਹੜੋ ਸਦੀਕ ਪਾਰੋ ਐਂਡ ਰੋਸ਼ਨ ਅਲੀ ਪਾਰੋ ਅਸਲਾਮ ਅਲੈਕਮ ਅਦਾ ਵਾਲੇਕਮ ਅਸਲਾਮ ਨਵਾਂ ਜਵਾਬ ਦਿਨੋ ਆਏ ਰੂਸ ਮੁਲਕ ਮਿਹਰਬਾਨੀ ਆਏ ਨਵਾਂ ਕੇ ਭਲੀਕਾਰ ਚਵੰਦਾਸੀਂ ਗੋਠ ਸੋਰਾਬ ਨਿਜ਼ਾਮਾਣੀ ਖਾਂ ਅਸਾਂਖੇ ਯਾਦ ਕਿਹਾ ਮੁਹਬਤੀ ਮੰਗਣ ਨਿਜ਼ਾਮਾਣੀ ਐਂਡ ਨੰਡੜੋ ਅਹਿਸਾਨ ਮੰਗਣ ਨਿਜ਼ਾਮਾਣੀ ਪਲੀਜ਼ ਪਲੇ ਰਹਿਮਾਨ ਮੁਗਲ ਅਦਾ ਰਹਿਮਾਨ ਮੁਗਲ ਕੇ ਜਾ ਪਲੇ ਨਥਾ ਕਰੇ ਸਕੋ ਰਵਿੰਦੇ ਵਿੰਦੇ ਮਮਤਾਜ਼ ਲਾਸ਼ਾਰੀ ਅਵਾਂ ਜਲਾ ਪਲੇ ਕਹਿੰਦਾ ਸੀ ਮਿਹਰਬਾਨੀ ਆਏ ਨਵਾਂ ਜੀ ਮੁਹਬਤੀ ਮੰਗਣ ਨਿਜ਼ਾਮਾਣੀ ਮੁਹੰਮਦ ਖਾਨ ਕਾ ਮੁਖਲਿਸ ਮੁਹੰਮਦ ਹਾਸ਼ਿਮ ਸਿਮਰੋ ਸਾਹਿਬ ਅਵਾਂ ਕੇ ਅਸਾਂ ਭਲੀਕਾਰ ਚਵੰਦਾਸੀਂ ਖੁਸ਼ਾਮਦੀਦ ਚਵੰਦਾਸੀਂ ਅਵਾਂ ਸਾਂ ਗੱਡੀ ਸ਼ਹਿਜ਼ਾਦੋ ਗੁਲਫਾਮ ਸ਼ਹਿਜ਼ਾਦੋ ਗੁਲ ਮੁਨੀਰ ਸਿਮਰੋ ਬਿਸਮਿਲ ਮੁਹੰਮਦ ਰਫੀਕ ਸਿਮਰੋ ਸਾਹਿਬ ਅਵਾਂ ਪੰਹਿੰਜੀ ਮੌਜੂਦਗੀ ਜੋ ਅਹਿਸਾਸ ਡਿਆਰਾਇਓ ਵਿੰਦੇ ਵਿੰਦੇ ਅਵਾਂ ਕੇ ਅਸਾਂ ਭਲੀਕਾਰ ਚਵੰਦਾਸੀਂ ਖੁਸ਼ਾਮਦੀਦ ਚਵੰਦਾਸੀਂ ਨਵੀਦ ਅਲੀ ਗਿਰਣੋ ਅਵਾਂ ਅਸਾਂਖੇ ਯਾਦ ਕਿਹਾ ਮਿਹਰਬਾਨੀ ਆਏ ਨਵਾਂ ਜੂ ਹਿਕੜੋ ਜ਼ਬਰਦਸਤ ਸੌਂਗ ਆਹੇ ਮੁਮਤਾਜ਼ ਲਾਸ਼ਾਰੀ ਜੋ ਆਵਾਜ਼ ਆਏ ਉਮੀਦ ਕਰੀ ਤਾਂ ਹੀ ਸੌਂਗ ਅਵਾਂ ਕੇ ਜ਼ਰੂਰ ਪਸੰਦ ਈਂਦੋ ਕਾਫ਼ੀ ਡੀ ਥੀ ਵਿਆ ਮੁਮਤਾਜ਼ ਲਾਸ਼ਾਰੀ ਕੇ ਪਲੇ ਨ ਕਯੋ ਆਏ

ਉਲ ਤੇ ਰੋਜ਼ ਉਲਰਨ। ਬਦਜ਼ੋਕ ਨੈਣ ਬੀਠਾ ਗੁਲਗੁਲ ਤੇ ਰੋਜ਼ ਉਲਰਨ, ਖੁਸ਼ਬੂ ਥੀਏ ਨਿਸ਼ਾਨੋ, ਉਨ ਖਾਂ ਅਗੇ ਮਿਲੂ। ਬਸ ਪਿਆਰ ਆਹ ਪਹਿਜੋ ਸਭ ਕੁਝ ਗੁਲਾਬ ਜਾਣਾ, ਬਸ ਪਿਆਰ ਆਹ ਪਹਿਜੋ ਸਭ ਕੁਝ ਗੁਲਾਬ ਜਾਣਾ, ਲੁਟਜੇ ਇਹੋ ਖਜ਼ਾਨੋ, ਉਨ ਖਾਂ ਅਗੇ ਮਿਲੂ। ਕੋਈ ਠਹੇ ਫਸਾਨੋ, ਉਨ ਖਾਂ ਅਗੇ ਮਿਲੂ। ਟੋੜੇ ਛਦੇ ਜ਼ਮਾਨੋ, ਉਨ ਖਾਂ ਅਗੇ ਮਿਲੂ। ਵੈਲਕਮ ਬੈਕ ਪ੍ਰੋਗਰਾਮ ਦਿਲ ਜੀ ਗੱਲ ਸਾਂ, ਕਦਾ ਹੂੰ ਆਇਆ ਅਬ ਚੌਹਾਨ, ਐਂ ਅਵਾਂ ਬੁਧੀ ਰਹਿਆ ਹੋ GAFM ਨੈਟਵਰਕ। ਜੀ ਦੋਸਤੋ, ਵਕਤ ਆਹੇ ਅਵਾਂ ਜੋ ਫੋਨ ਕਾਲਸ ਅਟੈਂਡ ਕਰਨ ਜੋ। ਐਂ ਅਸਾਂ ਜੋ ਲਾਈਵ ਕਾਲਿੰਗ ਨੰਬਰ ਆਹੇ 03000110134888। ਅਸਲਾਮ ਅਲੈਕੁਮ, ਕੇਅਰ ਸਾਈਂ ਕਿਥਾ ਗਾ? ਹੈਲੋ, ਹੈਲੋ, ਅਵਾਂ ਜੀ ਆਵਾਜ਼ ਕੌਣ ਪਿਆ ਅੱਛੇ ਪਿਆਰਾ? ਆਵਾਜ਼ ਬਿਲਕੁਲ ਕੌਣ ਪਿਆ ਅੱਛੇ? ਹੈਲੋ ਜੀ, ਅੱਛੇ ਪਿਓ ਆਵਾਜ਼ ਅਵਾਂ ਜੋ, ਹੈਲੋ।

0: ਬਿਲਕੁਲ
1: ਸਰ ਨਾਮ ਸ਼ਾਮਿਲ ਜੀ ਜੀ ਜੀ ਜੀ ਮਾਜ਼ਰਤ ਸਾਹਿਬ ਆਵਾਂ ਜੀ ਗੱਲ
0: ਮੈਂ ਵੀ ਗੱਲ ਕਰਾਂ ਤੋਂ ਅੱਲਾਹ ਸੁਣੀ ਤਾਂ ਜੀ ਸਿਰਫ ਕੋਈ ਕਰੇ ਤਾਂ ਇੱਕੜਾ ਬਿਹਤਰੀਨ ਇਨਸਾਨ ਆਇਓ ਐ ਐਸਾ ਕਿ ਅਹਿੜੋ ਬਾਹਰ ਮਿਲੀ ਆ ਜੋ ਮਾਨਾ ਅਸਾਂ ਹੀ ਬਿਲਕੁਲ ਮੁਕੰਮਲ ਆਯੋ ਅਸੀਂ ਦਾਦਾ ਖੁਸ਼ ਆਯੋ ਆਵਾਂ ਜੀ ਪ੍ਰੋਗਰਾਮ ਕਰੋ ਤਾਂ ਆਯੋ ਅਸੀਂ ਖੁਸ਼ ਆਯੋ
1: ਬੜੀ ਮਿਹਰਬਾਨੀ ਬੜੀ ਮਿਹਰਬਾਨੀ ਇਹ ਬਾਬਰ ਭਾਈ ਜੀ ਮਿਹਰਬਾਨੀ ਹੋ ਜਿਨ ਮੂੰਖੇ ਅਪਰਚੁਨਿਟੀ ਡਿਨੀ ਮੌਕੇ ਡਿਨੋ ਅਵਾਂ ਸਰਣਨ ਸਾਂ ਮੁਖਾਤਿਬ ਥਿਣ ਲਾਇ
0: ਥੈਂਕਸ ਮਾਈ ਬਾਬਰ ਭਾਈ ਅਵਾਂ ਦਾ ਥੋਰਾ ਜਿਹੜੀ ਦਾ ਪ੍ਰੋਗਰਾਮ ਤੇ ਅਲੱਗ ਤਾਂ ਜਵਾਬ ਕਰੇ
1: ਬੜੀ ਮਿਹਰਬਾਨੀ ਬੜੀ ਮਿਹਰਬਾਨੀ
0: ਆਈ ਮੇਰਾ ਦੋਸਤ ਜਿਹੜੇ ਨਵਾਬ ਸੰਗਤ ਆਰਾ ਹੈ ਸਭੀ ਨੂੰ ਸਲਾਮ ਸਾਂ
1: ਜੀ
0: ਆਈ ਖੁਸ਼ੀ ਸਨ ਸਲਾਮ ਅਸਾਈਨਮੈਂਟ ਫੋਰ ਮੇਰਾ ਪੇਜ ਕੋ ਇੰਜੀਨੀਅਰ ਆਏ ਐਸਨ ਖਿਆਲ ਤੇ ਸਲਾਮ
1: ਵੱਡੀ ਮਿਹਰਬਾਨੀ ਪਿਆਰਾ ਕੁਰਬ ਲੱਖ ਲਾਇਕ ਥੈਂਕ ਯੂ ਮੁਹੱਬਤ।